ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਅਨੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੇਸ਼ ਕਰਾਂਗੇ ਇੱਕ ਵਾਰਤਾ ਤੇ ਨਾਲ ਹੀ ਇੱਕ ਆਵਾਜ਼ ਤਹਿਤ ਆਨੰਦ ਮਾਣਾਂਗੇ ਇੱਕ ਕਲਾਕਾਰ ਦੇ ਗੀਤਾਂ ਦਾ ਤੇ ਸਾਡੇ ਅੱਜ ਦੇ ਕਲਾਕਾਰ ਹੋਣਗੇ ਜਗਤ ਸਿੰਘ ਜੱਗਾ। ਇਹ ਛੋਟੀ ਜਿਹੀ ਜ਼ਿੰਦਗੀ ਸਭ ਦੀ ਆਪਣੀ ਆਪਣੀ ਹੈ, ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ, ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਸਾਡੀ ਇਸ ਜ਼ਿੰਦਗੀ ਤੇ ਸਾਡੇ ਆਪਣਿਆਂ ਦਾ ਵੀ ਕੁਝ ਹੱਕ ਏ ਤੇ ਕਦੇ ਕਦੇ ਅਸੀਂ ਅਜਿਹਾ ਰਾਹ ਚੁਣ ਲੈਂਦੇ ਹਾਂ ਜਿਸ ਕਾਰਨ ਸਾਨੂੰ ਖੁਦ ਕੁਝ ਸਮੇਂ ਦੀ ਖੁਸ਼ੀ ਤਾਂ ਮਿਲਦੀ ਏ ਪਰ ਲੰਬੇ ਸਮੇਂ ਲਈ ਅਸੀਂ ਆਪ ਤੇ ਆਪਣਿਆਂ ਨੂੰ ਤਕਲੀਫ ਦੇ ਬੈਠਦੇ ਹਾਂ। ਅਜਿਹਾ ਹੀ ਗਲਤ ਫੈਸਲਾ ਏ ਤੰਬਾਕੂ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦੇਣ ਦਾ। ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਅਸੀਂ ਸਭ ਜਾਣੂ ਹਾਂ, ਇਸ ਲਈ ਅੱਜ ਦੇ ਦਿਨ ਭਾਵ 31 ਮਈ ਨੂੰ ਅਸੀਂ ਪੂਰੇ ਵਿਸ਼ਵ ਵਿੱਚ ਵਰਲਡ ਨੋ ਟੋਬੈਕੋ ਡੇ ਭਾਵ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾ ਰਹੇ ਹਾਂ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੇ ਭਿਆਨਕ ਨੁਕਸਾਨਾਂ ਅਤੇ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ, TB ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਆਦਿ ਬਾਰੇ ਜਾਗਰੂਕ ਕਰਨਾ ਹੈ। ਇਹ ਦਿਨ WHO ਭਾਵ ਵਿਸ਼ਵ ਸਿਹਤ ਸੰਗਠਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਇਆ ਜਾ ਸਕੇ। ਇਹ ਦਿਨ ਸਿਰਫ ਤੰਬਾਕੂ ਪੀਣ ਵਾਲਿਆਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਜੋ ਕਿ ਪੈਸਿਵ ਸਮੋਕਿੰਗ ਭਾਵ ਤੰਬਾਕੂ ਪੀਣ ਵਾਲਿਆਂ ਦੇ ਆਸ ਪਾਸ ਹੋਣ ਕਰਕੇ ਤੰਬਾਕੂ ਤੋਂ ਜਿਹੜਾ ਧੂੰਆਂ ਨਿਕਲਦਾ ਉਸਦਾ ਸ਼ਿਕਾਰ ਬਣਦੇ ਨੇ, ਉਹਨਾਂ ਪ੍ਰਤੀ ਵੀ ਇਹ ਦਿਵਸ ਆਵਾਜ਼ ਬੁਲੰਦ ਕਰਦਾ ਏ। ਤੰਬਾਕੂ ਨਾ ਕੇਵਲ ਸਿਹਤ ਖਰਾਬ ਕਰਦਾ ਏ ਸਗੋਂ ਇਲਾਜ ਤੇ ਹੋਣ ਵਾਲੇ ਵੱਡੇ ਖਰਚੇ ਕਾਰਨ ਪਰਿਵਾਰਾਂ ਨੂੰ ਵੀ ਆਰਥਿਕ ਤੌਰ ਤੇ ਬਰਬਾਦ ਕਰ ਦਿੰਦਾ ਏ। ਤੰਬਾਕੂ ਦੀ ਖੇਤੀ ਅਤੇ ਸਿਗਰਟ ਦੇ ਫਿਲਟਰਾਂ ਕਾਰਨ ਲੱਖਾਂ ਹੀ ਦਰਖਤ ਕੱਟੇ ਜਾਂਦੇ ਨੇ ਜਿਸ ਦੇ ਕਾਰਨ ਪਾਣੀ ਤੇ ਮਿੱਟੀ ਵੀ ਪ੍ਰਦੂਸ਼ਿਤ ਹੁੰਦੀ ਏ। ਇਸ ਲਈ ਇਹ ਦਿਨ ਵਾਤਾਵਰਨ ਦੀ ਰੱਖਿਆ ਲਈ ਵੀ ਮਹੱਤਵਪੂਰਨ ਏ। ਅੱਜ ਕੱਲ ਕੰਪਨੀਆਂ ਨਵੇਂ ਨਵੇਂ ਉਤਪਾਦਾਂ ਰਾਹੀਂ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਖਿੱਚ ਰਹੀ ਏ। ਸਾਡੀਆਂ ਸਰਕਾਰਾਂ ਵੀ ਤੰਬਾਕੂ ਉਤਪਾਦਾਂ ਤੇ ਟੈਕਸ ਵਧਾਉਣ, ਜਨਤਕ ਥਾਵਾਂ ਤੇ ਤੰਬਾਕੂ ਪੀਣ ਤੇ ਪਾਬੰਦੀ ਲਗਾਉਣ, ਬੱਚਿਆਂ ਨੂੰ ਅਜਿਹੇ ਉਤਪਾਦ ਨਾ ਵੇਚਣ ਤੇ ਤੰਬਾਕੂ ਆਦਿ ਦੇ ਪੈਕਟਾਂ ਉੱਤੇ ਚੇਤਾਵਨੀ ਵਾਲੀਆਂ ਤਸਵੀਰਾਂ ਰਾਹੀਂ ਲੋਕਾਂ ਨੂੰ ਇਹਨਾਂ ਜਾਨਲੇਵਾ ਉਤਪਾਦਾਂ ਤੋਂ ਦੂਰ ਰਹਿਣ ਦੇ ਸੰਦੇਸ਼ ਦਿੰਦੀਆਂ ਰਹਿੰਦੀਆਂ ਨੇ। ਪਰ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਉਦੋਂ ਹੀ ਸੰਭਵ ਏ ਜਦੋਂ ਕਾਨੂੰਨ ਦੇ ਨਾਲ ਨਾਲ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਮਝਾਂਗੇ ਤੇ ਨਿਭਾਵਾਂਗੇ। ਇਸੇ ਲਈ ਤੰਬਾਕੂ ਨੂੰ ਕਹੋ ਨਾ ਤੇ ਇੱਕ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਨੂੰ ਕਹੋ ਹਾਂ। ਹੁਣੇ ਆਪਾਂ ਗੱਲਾਂ ਕਰ ਰਹੇ ਸੀ ਵਰਲਡ ਨੋ ਟਬੈਕੋ ਡੇ ਭਾਵ ਵਿਸ਼ਵ ਤੰਬਾਕੂ ਰਹਿਤ ਦਿਵਸ ਬਾਰੇ, ਤਾਂ ਆਓ ਹੁਣ ਪ੍ਰੋਗਰਾਮ ਵਿੱਚ ਆਨੰਦ ਮਾਣਦੇ ਹਾਂ ਇੱਕ ਆਵਾਜ਼ ਤਹਿਤ ਇੱਕੋ ਕਲਾਕਾਰ ਦੇ ਗੀਤਾਂ ਦਾ ਤੇ ਸਾਡੇ ਅੱਜ ਦੇ ਕਲਾਕਾਰ ਨੇ ਜਗਤ ਸਿੰਘ ਜੱਗਾ। ਲਓ ਫਿਰ ਸੁਣਦੇ ਹਾਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਇਹ ਬੋਲੀਆਂ।

ਝੋਨਾ ਖੇਤਾਂ ਦੇ ਵਿੱਚ ਲਾਵੇ ਉਹ ਢੰਗ ਜਪਾਨੀ ਦੇ ਨਾਲ ਝੋਨਾ ਖੇਤਾਂ ਦੇ ਵਿੱਚ ਲਾਵੇ।

0: ਇਹਨਾਂ ਬੋਲੀਆਂ ਦਾ ਆਨੰਦ ਹੁਣੇ ਅਸੀਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਮਾਣ ਰਹੇ ਸੀ। ਪ੍ਰੋਗਰਾਮ ਵਿੱਚ ਹੁਣ ਸਮਾਂ ਹੋ ਗਿਆ ਹੈ ਇੱਕ ਵਾਰਤਾ ਦਾ, ਤਾਂ ਆਓ ਸੁਣਦੇ ਹਾਂ ਇਹ ਵਾਰਤਾ। ਸੋ ਕਿਉਂ ਮੁੰਦਾ ਆਖੀਏ, ਵਾਰਤਾਕਾਰ ਨੇ ਸਵਰਨ ਸਿੰਘ।
1: ਅੱਜ ਤੋਂ ਲਗਭਗ 550 ਸਾਲ ਪਹਿਲਾਂ, ਜਦੋਂ ਧਰਤੀ ਉੱਤੇ ਪਾਪ, ਅੰਧ ਵਿਸ਼ਵਾਸ, ਜਾਤ ਪਾਤ ਅਤੇ ਸਭ ਤੋਂ ਵੱਧ ਅੰਧਕਾਰ ਨਾਰੀ ਜਾਤੀ ਦੇ ਸ਼ੋਸ਼ਣ ਦਾ ਫੈਲਿਆ ਹੋਇਆ ਸੀ, ਉਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਅਤੇ ਕਰਤਾਰਪੁਰ ਦੇ ਖੇਤਾਂ ਵਿੱਚੋਂ ਇੱਕ ਆਵਾਜ਼ ਉੱਠੀ ਸੀ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਉਹ ਆਵਾਜ਼ ਕੇਵਲ ਧਾਰਮਿਕ ਪ੍ਰਵਚਨ ਨਹੀਂ ਸੀ, ਸਗੋਂ ਉਹ ਦੁਨੀਆ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਸ਼ਕਤੀਸ਼ਾਲੀ ਮਨੁੱਖੀ ਅਧਿਕਾਰ ਘੋਸ਼ਣਾ ਪੱਤਰ ਭਾਵ ਮੈਨੀਫੈਸਟੋ ਆਫ ਹਿਊਮਨ ਰਾਈਟਸ ਸੀ, ਜਿਸ ਨੇ ਔਰਤ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਹੀ ਮਰਦ ਦੇ ਬਰਾਬਰ ਖੜਾ ਕੀਤਾ ਸੀ। ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਭਾਰਤੀ ਸਮਾਜ ਉੱਤੇ ਨਜ਼ਰ ਮਾਰੀਏ ਤਾਂ ਰੂਹ ਕੰਬ ਜਾਂਦੀ ਹੈ। ਔਰਤ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਉਸ ਨੂੰ ਇਨਸਾਨ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਦੌਰ ਵਿੱਚ ਕੁਰੀਤੀਆਂ ਆਪਣੇ ਸਿਖਰਾਂ ਉੱਤੇ ਸਨ। ਔਰਤ ਦੀ ਦਸ਼ਾ ਇਤਨੀ ਮਾੜੀ ਸੀ ਕਿ ਧੀ ਦੇ ਜੰਮਦਿਆਂ ਹੀ ਉਸਦੇ ਮੂੰਹ ਵਿੱਚ ਗੁੜ ਦੀ ਰੌੜੀ ਅਤੇ ਕਪਾਹ ਦਾ ਫੰਬਾ ਦੇ ਕੇ ਉਸਨੂੰ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਸੀ। ਜੇਕਰ ਪਤੀ ਮਰ ਜਾਂਦਾ ਤਾਂ ਜਿਉਂਦੀ ਔਰਤ ਨੂੰ ਉਸਦੀ ਚਿਤਾ ਉੱਤੇ ਬਿਠਾ ਕੇ ਜਿੰਦਾ ਸਾੜ ਦਿੱਤਾ ਜਾਂਦਾ ਸੀ ਅਤੇ ਉਸਦੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਉੱਚੀ ਉੱਚੀ ਨਗਾਰੇ ਵਜਾਏ ਜਾਂਦੇ ਸਨ। ਔਰਤ ਨੂੰ ਚਾਰ ਦੀਵਾਰੀ ਦੇ ਅੰਦਰ ਕੈਦ ਕਰ ਦਿੱਤਾ ਗਿਆ ਸੀ। ਉਸ ਨੂੰ ਨਾ ਸਿੱਖਿਆ ਦਾ ਹੱਕ ਸੀ ਅਤੇ ਨਾ ਆਪਣੀ ਜ਼ਿੰਦਗੀ ਦਾ ਫੈਸਲਾ ਲੈਣ ਦੀ ਆਜ਼ਾਦੀ ਸੀ। ਅਜਿਹੇ ਦੌਰ ਵਿੱਚ ਜਦੋਂ ਔਰਤ ਦੇ ਹੱਕ ਵਿੱਚ ਬੋਲਣ ਵਾਲਾ ਕੋਈ ਨਹੀਂ ਸੀ, ਉਦੋਂ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਤਾਕਤਵਰ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕੀਤਾ ਕਿ ਤੁਸੀਂ ਕਿਸ ਮੂੰਹ ਨਾਲ ਉਸ ਔਰਤ ਨੂੰ ਨੀਵਾਂ ਕਹਿੰਦੇ ਹੋ ਜਿਸ ਦੀ ਬਦੌਲਤ ਇਹ ਸੰਸਾਰ ਚੱਲ ਰਿਹਾ ਹੈ। ਗੁਰੂ ਸਾਹਿਬ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੋਈ ਗੁੰਝਲਦਾਰ ਫਲਸਫਾ ਪੇਸ਼ ਨਹੀਂ ਕੀਤਾ, ਸਗੋਂ ਕੁਦਰਤ ਦੇ ਅਟਲ ਨਿਯਮਾਂ ਨੂੰ ਸਾਹਮਣੇ ਰੱਖਿਆ। ਆਸਾ ਦੀ ਵਾਰ ਦੇ ਉਸ ਪਾਵਨ ਸਲੋਕ ਦੀਆਂ ਪੰਕਤੀਆਂ ਨੂੰ ਜੇਕਰ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਮਨੁੱਖੀ ਜੀਵਨ ਦੇ ਹਰ ਪੜਾਅ ਵਿੱਚ ਔਰਤ ਦੀ ਸਰਵ ਉੱਚਤਾ ਨੂੰ ਕਿਵੇਂ ਬਿਆਨ ਕੀਤਾ ਹੈ। ਗੁਰੂ ਜੀ ਫਰਮਾਉਂਦੇ ਹਨ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ। ਮਨੁੱਖ ਦਾ ਜਨਮ ਔਰਤ ਤੋਂ ਹੁੰਦਾ ਹੈ, ਉਸਦੇ ਸਰੀਰ ਦਾ ਨਿਰਮਾਣ ਅਤੇ ਵਿਕਾਸ ਇੱਕ ਮਾਂ ਭਾਵ ਔਰਤ ਦੇ ਗਰਭ ਵਿੱਚ ਹੀ ਹੁੰਦਾ ਹੈ। ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸਦੀ ਮੰਗਣੀ ਅਤੇ ਵਿਆਹ ਵੀ ਔਰਤ ਨਾਲ ਹੀ ਹੁੰਦਾ ਹੈ। ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਸੰਸਾਰ ਦੇ ਸਾਰੇ ਰਿਸ਼ਤੇ ਨਾਤੇ, ਦੋਸਤੀਆਂ, ਸਨੇਹ ਅਤੇ ਸਮਾਜ ਦਾ ਸਾਰਾ ਤਾਣਾ ਬਾਣਾ, ਵੰਸ਼ ਦੀ ਪਰੰਪਰਾ ਸਿਰਫ ਤੇ ਸਿਰਫ ਔਰਤ ਦੇ ਸਹਾਰੇ ਹੀ ਅੱਗੇ ਵੱਧਦੀ ਹੈ। ਜੇਕਰ ਔਰਤ ਨਾ ਹੋਵੇ ਤਾਂ ਇਹ ਸੰਸਾਰ ਹੀ ਰੁਕ ਜਾਵੇ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਜੇਕਰ ਮਰਦ ਦੀ ਪਤਨੀ ਚਲੀ ਜਾਵੇ, ਉਹ ਸੰਸਾਰ ਤੋਂ ਰੁਖਸਤ ਹੋ ਜਾਵੇ ਤਾਂ ਉਹ ਆਪਣੇ ਘਰ ਨੂੰ ਮੁੜ ਵਸਾਉਣ ਲਈ, ਜ਼ਿੰਦਗੀ ਨੂੰ ਸਹੀ ਲੀਹ ਉੱਤੇ ਲਿਆਉਣ ਲਈ ਫਿਰ ਤੋਂ ਇੱਕ ਔਰਤ ਦੀ ਹੀ ਤਲਾਸ਼ ਕਰਦਾ ਹੈ। ਉਸ ਤੋਂ ਬਿਨਾਂ ਮਰਦ ਦਾ ਜੀਵਨ ਅਧੂਰਾ ਹੈ। ਅਖੀਰ ਵਿੱਚ ਗੁਰੂ ਸਾਹਿਬ ਲੋਕਾਂ ਨੂੰ ਵੰਗਾਰ ਕੇ ਕਹਿੰਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਸ ਨੇ ਸੰਸਾਰ ਦੇ ਮਹਾਨ ਰਾਜਿਆਂ, ਮਹਾਂਪੁਰਸ਼ਾਂ, ਪੀਰਾਂ, ਪੈਗੰਬਰਾਂ ਅਤੇ ਯੋਧਿਆਂ ਨੂੰ ਜਨਮ ਦਿੱਤਾ, ਉਸ ਔਰਤ ਨੂੰ ਮੰਦਾ ਯਾਨੀ ਕਿ ਬੁਰਾ, ਅਪਵਿੱਤਰ ਜਾਂ ਨੀਵਾਂ ਕਿਉਂ ਕਿਹਾ ਜਾਵੇ? ਇੱਥੇ ਇੱਕ ਗੱਲ ਬਹੁਤ ਗਹਿਰੀ ਹੈ ਜਿਸ ਵੱਲ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਇਸ ਸ਼ਬਦ ਵਿੱਚ ਵਰਤਿਆ ਗਿਆ ਰਾਜਾਨ ਸ਼ਬਦ ਸਿਰਫ ਤਖ਼ਤ ਉੱਤੇ ਬੈਠਣ ਵਾਲੇ ਰਾਜਿਆਂ ਲਈ ਨਹੀਂ ਹੈ, ਅਜੋਕੇ ਦੌਰ ਵਿੱਚ ਇਸ ਦਾ ਅਰਥ ਬਹੁਤ ਵਿਆਪਕ ਹੈ। ਰਾਜਾਨ ਦਾ ਮਤਲਬ ਹੈ ਹਰ ਉਹ ਸ਼ਖਸੀਅਤ ਜੋ ਸਮਾਜ ਨੂੰ ਅਗਵਾਈ ਦਿੰਦੀ ਹੈ, ਭਾਵੇਂ ਉਹ ਵਿਗਿਆਨੀ ਹੋਵੇ, ਸਮਾਜ ਸੁਧਾਰਕ ਹੋਵੇ, ਡਾਕਟਰ ਹੋਵੇ, ਚਿੰਤਕ ਹੋਵੇ ਜਾਂ ਕੋਈ ਮਹਾਨ ਲੇਖਕ ਹੋਵੇ। ਮਨੁੱਖਤਾ ਦੀ ਹਰ ਇੱਕ ਪ੍ਰਾਪਤੀ ਦੇ ਪਿੱਛੇ ਇੱਕ ਔਰਤ ਦਾ ਵਜੂਦ ਅਤੇ ਉਸਦੀ ਮਮਤਾ ਖੜੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਦੇ ਅਖੀਰ ਵਿੱਚ ਸਦੀਆਂ ਪੁਰਾਣੇ ਧਾਰਮਿਕ ਭਰਮਾਂ ਨੂੰ ਤੋੜਦਿਆਂ ਇੱਕ ਬਹੁਤ ਵੱਡੀ ਗੱਲ ਕਹੀ ਹੈ। ਉਹਨਾਂ ਫੁਰਮਾਇਆ ਹੈ,

0: ਕਿ ਭੰਡੋਂ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਭਾਵ ਇਸ ਪੂਰੀ ਕਾਇਨਾਤ ਵਿੱਚ, ਇਸ ਪੂਰੀ ਸ੍ਰਿਸ਼ਟੀ ਵਿੱਚ ਕੇਵਲ ਇੱਕ ਉਹ ਅਕਾਲ ਪੁਰਖ ਪਰਮਾਤਮਾ ਹੀ ਹੈ ਜੋ ਔਰਤ ਤੋਂ ਬਿਨਾਂ ਹੈ, ਜਿਸ ਨੂੰ ਔਰਤ ਨੇ ਜਨਮ ਨਹੀਂ ਦਿੱਤਾ, ਜੋ ਜਨਮ ਮਰਨ ਤੋਂ ਰਹਿਤ ਹੈ। ਉਸ ਪਰਮਾਤਮਾ ਤੋਂ ਇਲਾਵਾ ਸੰਸਾਰ ਦਾ ਹਰ ਜੀਵ, ਹਰ ਮਹਾਂਪੁਰਸ਼ ਔਰਤ ਦੇ ਮਾਧਿਅਮ ਦਾ ਰਿਣੀ ਹੈ। ਆਪਣੇ ਇਸ ਕ੍ਰਾਂਤੀਕਾਰੀ ਵਿਚਾਰ ਨਾਲ ਗੁਰੂ ਸਾਹਿਬ ਨੇ ਔਰਤ ਨੂੰ ਸਿਰਫ ਘਰ ਦੀ ਚਾਰ ਦੀਵਾਰੀ ਵਿੱਚੋਂ ਹੀ ਆਜ਼ਾਦ ਨਹੀਂ ਕਰਵਾਇਆ, ਸਗੋਂ ਉਸ ਨੂੰ ਰੂਹਾਨੀ ਖੇਤਰ ਵਿੱਚ ਮਰਦ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਇਸ ਦੇ ਨਾਲ ਨਾਲ ਉਹਨਾਂ ਨੇ ਔਰਤ ਨੂੰ ਸੰਗਤ ਅਤੇ ਪੰਗਤ ਵਿੱਚ ਬਰਾਬਰ ਬੈਠਣ ਦਾ ਅਧਿਕਾਰ ਵੀ ਦਿੱਤਾ। ਇਸੇ ਬੁਲੰਦ ਸੋਚ ਅਤੇ ਸਿਧਾਂਤ ਸਦਕਾ ਸਿੱਖ ਇਤਿਹਾਸ ਵਿੱਚ ਸਾਨੂੰ ਅਜਿਹੀਆਂ ਅਨੇਕਾਂ ਮਹਾਨ ਨਾਰੀਆਂ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਨੇ ਆਪਣੀ ਬੁਲੰਦ ਸ਼ਖਸੀਅਤ ਰਾਹੀਂ ਇਤਿਹਾਸ ਦਾ ਰੁੱਖ ਹੀ ਬਦਲ ਦਿੱਤਾ। ਮਾਤਾ ਤ੍ਰਿਪਤਾ ਜੀ ਅਤੇ ਬੇਬੇ ਨਾਨਕੀ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੂਹਾਨੀ ਮਿਸ਼ਨ ਨੂੰ ਸਭ ਤੋਂ ਪਹਿਲਾਂ ਪਛਾਣਿਆ ਅਤੇ ਉਹਨਾਂ ਦਾ ਭਰਪੂਰ ਸਮਰਥਨ ਕੀਤਾ। ਮਾਤਾ ਖੀਵੀ ਜੀ, ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਇੰਨੀ ਸੁਚੱਜਤਾ ਨਾਲ ਚਲਾਇਆ ਕਿ ਰਹਿੰਦੀ ਦੁਨੀਆਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਹੀ ਦਰਜ ਹੋ ਗਿਆ। ਭਾਈ ਬਲਵੰਡ ਜੀ ਆਪਣੀ ਬਾਣੀ ਵਿੱਚ ਮਾਤਾ ਖੀਵੀ ਜੀ ਦੀ ਮਹਿਮਾ ਬਿਆਨ ਕਰਦਿਆਂ ਲਿਖਦੇ ਹਨ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਸਰਹਿੰਦ ਦੀਆਂ ਦੀਵਾਰਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਅਟਲ ਰਹਿਣ ਦੀ ਸਿੱਖਿਆ ਦਿੱਤੀ ਅਤੇ ਸ਼ਹਾਦਤ ਦਾ ਜਾਮ ਪੀਤਾ। ਮਾਈ ਭਾਗੋ ਜੀ, ਜਿਨ੍ਹਾਂ ਨੇ ਗੁਰੂ ਤੋਂ ਟੁੱਟੇ ਬੇਮੁੱਖ ਹੋਏ ਸਿੱਖਾਂ ਨੂੰ ਮੁੜ ਗੁਰੂ ਸਾਹਿਬ ਨਾਲ ਜੋੜਿਆ ਅਤੇ ਮੁਕਤਸਰ ਦੀ ਜੰਗ ਵਿੱਚ ਖੁਦ ਕਿਰਪਾਨ ਫੜ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝੇ। ਇਸ ਪ੍ਰਕਾਰ ਸਿੱਖ ਇਤਿਹਾਸ ਗਵਾਹ ਹੈ ਕਿ ਜਿਸ ਵੇਲੇ ਸਮਾਜ ਦੁਆਰਾ ਲਿਤਾੜੀ ਗਈ ਔਰਤ ਨੂੰ ਸਤਿਕਾਰ ਅਤੇ ਬਰਾਬਰੀ ਦਾ ਅਧਿਕਾਰ ਮਿਲਿਆ ਤਾਂ ਉਸਨੇ ਮਰਦਾਂ ਤੋਂ ਵੀ ਵੱਡੇ ਕਾਰਨਾਮੇ ਕਰਕੇ ਨਵਾਂ ਇਤਿਹਾਸ ਹੀ ਸਿਰਜ ਦਿੱਤਾ। ਅੱਜ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਭਾਵੇਂ ਅਸੀਂ ਚੰਨ ਤੇ ਪਹੁੰਚ ਗਏ ਹਾਂ। ਡਿਜੀਟਲ ਕ੍ਰਾਂਤੀ ਦਾ ਬੋਲਬਾਲਾ ਹੈ, AI ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ, ਪਰ ਤਾਂ ਵੀ ਅੱਜ ਸਾਨੂੰ ਆਪਣੇ ਅੰਦਰ ਬਹੁਤ ਗੰਭੀਰਤਾ ਨਾਲ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਸੱਚਮੁੱਚ ਸਾਡੀ ਸੋਚ ਬਦਲੀ ਹੈ। ਕੀ ਸੱਚਮੁੱਚ ਅਸੀਂ ਔਰਤ ਨੂੰ ਉਸਦਾ ਬਣਦਾ ਸਤਿਕਾਰ ਦਿੱਤਾ ਹੈ? ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਬੋਲ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਅੱਜ ਸਾਡੇ ਸਮਾਜ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ? ਸੱਚ ਤਾਂ ਇਹ ਹੈ ਕਿ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਪੱਖੋਂ ਅੱਜ ਵੀ ਸਾਡੇ ਸਮਾਜ ਵਿੱਚ ਅਨੇਕਾਂ ਚੁਣੌਤੀਆਂ ਮੌਜੂਦ ਹਨ। ਇੱਕ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਜੰਮਦਿਆਂ ਹੀ ਮਾਰਿਆ ਜਾਂਦਾ ਸੀ ਅਤੇ ਅੱਜ ਆਧੁਨਿਕ ਮਸ਼ੀਨਾਂ ਰਾਹੀਂ ਉਹਨਾਂ ਨੂੰ ਜੰਮਣ ਤੋਂ ਪਹਿਲਾਂ ਪੇਟ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਇਹ ਇੱਕ ਕੌੜਾ ਸੱਚ ਹੈ ਕਿ ਲਿੰਗ ਭੇਦ ਭਾਵ ਯਾਨੀ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਅੱਜ ਵੀ ਸਾਡੇ ਸਮਾਜ ਅਤੇ ਘਰਾਂ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ। ਅੱਜ ਅਸੀਂ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਕਿ ਔਰਤਾਂ ਪ੍ਰਤੀ ਭਾਸ਼ਾ ਦਾ ਪੱਧਰ ਕਿੰਨਾ ਹੇਠਾਂ ਡਿੱਗ ਰਿਹਾ। ਗਾਲਾਂ, ਭੱਦੀਆਂ ਟਿੱਪਣੀਆਂ ਅਤੇ ਲੱਚਰ ਗਾਇਕੀ ਵਿੱਚ ਔਰਤ ਨੂੰ ਸਿਰਫ ਇਸਤੇਮਾਲ ਦੀ ਇੱਕ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਸਮੇਂ ਗੁਰੂ ਸਾਹਿਬ ਦਾ ਇਹ ਵਾਕ ਸੋ ਕਿਉਂ ਮੰਦਾ ਆਖੀਐ ਸਾਡੇ ਲਈ ਇੱਕ ਨੈਤਿਕ ਕੰਪਾਸ ਭਾਵ ਮੋਰਲ ਕੰਪਾਸ ਦਾ ਕੰਮ ਕਰਦਾ ਹੈ, ਜੋ ਸਾਨੂੰ ਸਾਡੀ ਗਿਰਾਵਟ ਦਾ ਅਹਿਸਾਸ ਕਰਵਾਉਂਦਾ ਹੈ। ਅੱਜ ਵੀ ਧੀਆਂ ਭੈਣਾਂ ਰਾਤ ਨੂੰ ਬਾਹਰ ਨਿਕਲਣ ਲੱਗਿਆਂ ਡਰ ਮਹਿਸੂਸ ਕਰਦੀਆਂ ਹਨ। ਘਰੇਲੂ ਹਿੰਸਾ ਅਤੇ ਮਾਨਸਿਕ ਸ਼ੋਸ਼ਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਪਏ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਔਰਤ ਨੂੰ ਬਾਹਰੋਂ ਕਿਸੇ ਦੁਆਰਾ ਸਸ਼ਕਤ ਅਰਥਾਤ ਐਮਪਾਵਰ ਕਰਨ ਦੀ ਲੋੜ ਨਹੀਂ ਹੈ। ਉਹ ਤਾਂ ਪਹਿਲਾਂ ਹੀ ਸ਼ਕਤੀ ਦਾ ਸਰੋਤ ਹੈ, ਭੰਡਾਰ ਹੈ। ਲੋੜ ਸਿਰਫ ਸਾਨੂੰ ਆਪਣੀ ਸੋਚ, ਆਪਣੀ ਨਜ਼ਰ ਅਤੇ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਹੈ। ਅਖੀਰ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਸਿਰਫ ਧਾਰਮਿਕ ਸਥਾਨਾਂ ਉੱਤੇ ਸੁਣੀਏ ਅਤੇ ਘਰ ਆ ਕੇ ਭੁੱਲ ਜਾਈਏ। ਇਸ ਬੁਲੰਦ ਸੋਚ ਨੂੰ ਸਾਨੂੰ ਆਪਣੇ ਰੋਜ਼ਾਨਾ ਦੇ ਅਮਲੀ ਜੀਵਨ ਵਿੱਚ ਅਪਣਾਉਣਾ ਪਵੇਗਾ। ਜਦੋਂ ਅਸੀਂ ਆਪਣੀਆਂ ਧੀਆਂ ਨੂੰ ਉੱਚੀ ਸਿੱਖਿਆ ਦਿੰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਫੈਸਲੇ ਲੈਣ ਦੇ ਯੋਗ ਬਣਾਉਂਦੇ ਹਾਂ, ਜਦੋਂ ਅਸੀਂ ਕਾਰਜਸ਼ੀਲ ਖੇਤਰਾਂ ਭਾਵ ਆਫਿਸਿਸ ਵਿੱਚ ਉਹਨਾਂ ਨੂੰ ਬਰਾਬਰ ਦਾ ਸਨਮਾਨ ਅਤੇ ਸੁਰੱਖਿਆ ਦਿੰਦੇ ਹਾਂ, ਉਦੋਂ ਅਸੀਂ ਅਸਲ ਵਿੱਚ ਗੁਰੂ ਜੀ ਦੇ ਜਿਤ ਜੰਮੇ ਰਾਜਾਨ ਦੇ ਸੰਕਲਪ ਨੂੰ ਸਾਕਾਰ ਕਰ ਰਹੇ ਹੁੰਦੇ ਹਾਂ। ਸਾਨੂੰ ਔਰਤ ਨੂੰ ਸਿਰਫ ਮਾਂ, ਭੈਣ, ਧੀ ਜਾਂ ਪਤਨੀ ਦੇ ਰਿਸ਼ਤਿਆਂ ਦੇ ਮੋਹ ਅਤੇ ਮਰਦ ਉੱਤੇ ਨਿਰਭਰਤਾ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਸਗੋਂ ਉਸ ਨੂੰ ਇੱਕ ਸੁਤੰਤਰ, ਸਵੈਮਾਣ ਨਾਲ ਭਰਪੂਰ ਅਤੇ ਸਤਿਕਾਰਤ ਇਨਸਾਨ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਸ ਦਿਨ ਸਾਡੇ ਸਮਾਜ ਦੇ ਹਰ ਇੱਕ ਮਨੁੱਖ ਦੇ ਮਨ ਵਿੱਚੋਂ ਔਰਤ ਪ੍ਰਤੀ ਮੰਦਾ ਭਾਵ, ਬੁਰਾ ਕਹਿਣ, ਬੁਰਾ ਦੇਖਣ ਜਾਂ ਬੁਰਾ ਸੋਚਣ ਦੀ ਭਾਵਨਾ ਹਮੇਸ਼ਾ ਲਈ ਖਤਮ ਹੋ ਜਾਵੇਗੀ, ਉਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਉਪਦੇਸ਼ ਪੂਰਾ ਹੋ ਜਾਏਗਾ। ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਆਪਣੇ ਦਫ਼ਤਰ, ਆਪਣੇ ਗੁਆਂਢ ਅਤੇ ਪੂਰੇ ਸਮਾਜ ਵਿੱਚ ਹਰ ਔਰਤ ਦੇ ਸਤਿਕਾਰ, ਸੁਰੱਖਿਆ ਅਤੇ ਬਰਾਬਰੀ ਨੂੰ ਯਕੀਨੀ ਬਣਾਵਾਂਗੇ। ਗੁਰੂ ਸਾਹਿਬ ਦੇ ਬਚਨਾਂ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਉੱਤੇ ਅਮਲ ਕਰਨਾ ਹੀ ਉਹਨਾਂ ਨੂੰ ਸਾਡਾ ਸਭ ਤੋਂ ਵੱਡਾ ਸਤਿਕਾਰ ਹੋਵੇਗਾ।
1: ਸੋ ਕਿਉਂ ਮੰਦਾ ਆਖੀਏ। ਹੁਣੇ ਅਸੀਂ ਸੁਣ ਰਹੇ ਸੀ ਇਹ ਵਾਰਤਾ। ਵਾਰਤਾਕਾਰ ਸਨ ਸਵਰਨ ਸਿੰਘ। ਆਓ ਪ੍ਰੋਗਰਾਮ ਵਿੱਚ ਫਿਰ ਤੋਂ ਆਗਾਜ਼ ਕਰਦੇ ਹਾਂ ਇੱਕ ਆਵਾਜ਼ ਤਹਿਤ ਜਗਤ ਸਿੰਘ ਜੱਗਾ ਦੇ ਗਾਏ ਗੀਤਾਂ ਦਾ।

ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਹੁਣੇ ਅਸੀਂ ਇਹ ਗੀਤ ਸੁਣ ਰਹੇ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਆਓ ਸੁਣਦੇ ਹਾਂ ਇਹ ਲੋਕ ਗੀਤ ਜੁਗਨੀ।

ਇੱਕ ਆਵਾਜ਼ ਤਹਿਤ ਜਗਤ ਸਿੰਘ ਜੱਗਾ ਦੇ ਗਾਏ ਇਹਨਾਂ ਗੀਤਾਂ ਦੇ ਨਾਲ ਹੀ ਅੱਜ ਦਾ ਪੰਜਾਬੀ ਪ੍ਰੋਗਰਾਮ ਹੁਣ ਖਤਮ ਹੁੰਦਾ ਏ। ਆਸ ਏ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ। ਹੁਣ ਅਨੀਤਾ ਨੂੰ ਦਿਓ ਇਜਾਜ਼ਤ।

ਨੇ ਫੌਜੀਆਂ, ਮਲਾਹਾਂ ਅਤੇ ਹਵਾਈ ਯੋਧਿਆਂ ਦੀ ਬਹਾਦਰੀ ਅਤੇ ਪੇਸ਼ੇਵਾਰਾਨਾ ਯੋਗਤਾ ਦੀ ਵੀ ਸ਼ਲਾਘਾ ਕੀਤੀ। ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਦੀ ਭਲਾਈ ਲਈ ਹਥਿਆਰਬੰਦ ਬਲਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹਥਿਆਰਬੰਦ ਬਲ ਸਮਰਪਣ, ਸਨਮਾਨ ਅਤੇ ਪੇਸ਼ੇਵਾਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਸਮੁੰਦਰੀ ਫੌਜ ਦੇ 27ਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਏ। ਉਹਨਾਂ ਨੇ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਥਾਂ ਲਈ ਏ। ਐਡਮਿਰਲ ਸਵਾਮੀਨਾਥਨ ਨੇ ਦੱਸਿਆ ਕਿ ਚੁਣੌਤੀਪੂਰਨ ਅਤੇ ਬੇਯਕੀਨੀ ਦੇ ਬਾਵਜੂਦ ਸਮੁੰਦਰੀ ਫੌਜ ਸਰਗਰਮ ਤੌਰ 'ਤੇ ਤਾਇਨਾਤ ਏ। ਉਹਨਾਂ ਕਿਹਾ ਕਿ ਸਮੁੰਦਰੀ ਫੌਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਏ ਅਤੇ ਇਸ ਨੂੰ ਸਭ ਤੋਂ ਉੱਚੇ ਪੱਧਰ ਦੀ ਯੁੱਧ ਸਮਰੱਥਾ ਨਾਲ ਲੈਸ ਕੀਤਾ ਜਾਏਗਾ। ਇਸ ਮੌਕੇ ਅਹੁਦਾ ਛੱਡ ਰਹੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਫੌਜ ਦੀ ਅਗਵਾਈ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਈਂਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ। ਇਸ ਕਦਮ ਦਾ ਮਕਸਦ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਈ ਅਨਿਸ਼ਚਿਤਤਾ ਦਰਮਿਆਨ ਪੈਟਰੋਲੀਅਮ ਉਤਪਾਦਾਂ ਦੀ ਲੋੜੀਂਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਏ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਬਰਾਮਦ ਉੱਤੇ ਪ੍ਰਤੀ ਲੀਟਰ 1.5 ਰੁਪਏ ਡਿਊਟੀ ਲੱਗੇਗੀ, ਜਦੋਂ ਕਿ ਡੀਜ਼ਲ ਦੀ ਬਰਾਮਦ ਉੱਤੇ 13.5 ਰੁਪਏ ਪ੍ਰਤੀ ਲੀਟਰ ਡਿਊਟੀ ਤੈਅ ਕੀਤੀ ਗਈ ਏ। ਹਵਾਈ ਈਂਧਨ ਉੱਤੇ ਬਰਾਮਦੀ ਮਹਿਸੂਲ 9.5 ਰੁਪਏ ਪ੍ਰਤੀ ਲੀਟਰ ਹੋਏਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਬਰਾਮਦੀ ਮਹਿਸੂਲ, ਜਿਸ ਵਿੱਚ ਖਾਸ ਵਾਧੂ ਆਬਕਾਰੀ ਡਿਊਟੀ ਅਤੇ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਸ਼ਾਮਲ ਨੇ, ਇਸ ਸਾਲ 27 ਮਾਰਚ ਨੂੰ ਲਾਗੂ ਕੀਤੇ ਗਏ ਸਨ ਅਤੇ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਦੀਆਂ ਔਸਤ ਕੌਮਾਂਤਰੀ ਕੀਮਤਾਂ ਦੇ ਆਧਾਰ ਤੇ ਹਰ ਪੰਦਰਵਾੜੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਏ। ਹਾਲਾਂਕਿ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ ਉੱਤੇ ਮੌਜੂਦਾ ਆਬਕਾਰੀ ਮਹਿਸੂਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਮਾਤਾ ਅਹਿਲਿਆ ਬਾਈ ਹੋਲਕਰ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਕਿਹਾ ਕਿ ਦੇਸ਼ ਅਹਿਲਿਆ ਬਾਈ ਹੋਲਕਰ ਨੂੰ ਉਹਨਾਂ ਦੀ ਵਿਲੱਖਣ ਸੂਝਬੂਝ, ਦਇਆ ਭਾਵਨਾ ਅਤੇ ਲੋਕ ਭਲਾਈ ਪ੍ਰਤੀ ਅਤੁੱਟ ਸਮਰਪਣ ਲਈ ਹਮੇਸ਼ਾ ਯਾਦ ਰੱਖੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹਿਲਿਆ ਬਾਈ ਹੋਲਕਰ ਦਾ ਜੀਵਨ ਸੁਸ਼ਾਸਨ, ਦੇਸ਼ ਭਗਤੀ ਅਤੇ ਸੱਭਿਆਚਾਰਕ ਵਿਰਾਸਤ ਦੇ ਮਾਣ ਦਾ ਪ੍ਰੇਰਣਾਦਾਇਕ ਅਹਿਸਾਸ ਏ। ਉਨ੍ਹਾਂ ਨੇ ਹਮੇਸ਼ਾ ਹਿੰਮਤ, ਦ੍ਰਿੜਤਾ ਅਤੇ ਫਰਜ਼ ਨਿਭਾਉਣ ਦੀ ਭਾਵਨਾ ਨਾਲ ਅਗਵਾਈ ਕੀਤੀ ਸੀ। ਦੱਖਣੀ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਕੱਲ੍ਹ ਸ਼ਾਮ 4 ਮੰਜ਼ਿਲਾ ਵਪਾਰਕ ਇਮਾਰਤ ਢਹਿ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਏ। ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਏਮਸ ਮੁਤਾਬਕ 11 ਪੀੜਤਾਂ ਨੂੰ ਜੈ ਪ੍ਰਕਾਸ਼ ਨਾਰਾਇਣ ਅਪੈਕਸ ਟਰੋਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਵਿੱਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਏ ਅਤੇ 5 ਮਰੀਜ਼ਾਂ ਦੀ ਹਾਲਤ ਸਥਿਰ ਏ। 3 ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਏ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਅਣਅਧਿਕਾਰਤ ਇਮਾਰਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਇਸ ਮਹੀਨੇ ਦੀ 29 ਤਰੀਕ ਨੂੰ ਦੇਸ਼ ਵਿੱਚ 15,000 ਛੱਤਾਂ ਉੱਤੇ ਸੋਲਰ ਪੈਨਲ ਲਗਾਏ ਗਏ ਸਨ। ਇਹ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਇੱਕ ਦਿਨ 'ਚ ਸੋਲਰ ਪੈਨਲ ਲਗਾਉਣ ਦਾ ਰਿਕਾਰਡ ਏ। ਸਭ ਤੋਂ ਵੱਧ ਪੈਨਲ ਮਹਾਰਾਸ਼ਟਰ 'ਚ ਲਗਾਏ ਗਏ ਅਤੇ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦੇਸ਼ ਦਾ ਦੂਜਾ ਸੂਬਾ ਬਣ ਗਿਆ ਏ ਜਿੱਥੇ ਹੁਣ ਤੱਕ 6 ਲੱਖ ਤੋਂ ਵੱਧ ਛੱਤਾਂ ਉੱਤੇ ਸੋਲਰ ਪੈਨਲ ਲਗਾਏ ਜਾ ਚੁੱਕੇ ਨੇ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਏ, ਜਿਸ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਏ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਏ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਏ।
ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ਉੱਤੇ ਬਰਾਮ